ਜੀ ਦੇ ਨਾ ਇਲਾਵਾ ਉਸਮਾਨ ਕਾਸਮੈਟਿਕ ਸਟੋਰ ਦੇ ਬਾਚਾ ਮਾਰਕੀਟ ਉਤਮਾਨਜ਼ੋ ਬਾਚਾ ਮਾਰਕੀਟ ਉਤਮਾਨਜ਼ੋ ਕਿਸੋ ਜਮੂੰਗਾ ਆਵਾਜ਼ ਹੋ ਰਹੀ ਹੈ ਨਾ ਉਸਮਾਨ ਪਨੇ ਮਨ ਦੀ ਦੁਕਾਨਦਾਰ ਦੇ ਗੁਰ ਦੇ ਉਸਮਾਨ ਸਰ ਜਮੂੰਗ ਦਾ ਇਸ਼ਮਾ ਤਮਾਮ ਪ੍ਰੋਡਕਟ ਮਿਲਾਵੇਗੀ ਹਾਂ ਦੇ ਨਾ ਇਲਾਵਾ ਸ਼ਬਕਦਰ ਕਿਸੋ ਜਮਾ ਆਵਾਜ਼ ਹੋ ਰਹੀ ਹੈ ਨਾ ਸ਼ੀਰਾਜ ਪਰ ਸ਼ਬਕਦਰ ਕੇ ਦੁਕਾਨਦਾਰ ਕਾਢ ਰਿਹਾ ਲਿਖ ਲਿਓ ਦੇ ਦੁਕਾਨਦਾਰ ਸਰ ਜਮੂੰਗ ਦਾ ਇਸ਼ਮਾ ਹਰ ਪ੍ਰੋਡਕਟ ਮਿਲੇਗਾ ਬਸ ਦੁਕਾਨਦਾਰਾਂ ਜਮੂੰਗਾ ਰੂ ਨਦਾਸੀ ਚ ਅਗੀ ਸਰ ਮਾਸ਼ਾਅੱਲਾ ਹਰ ਪ੍ਰੋਡਕਟ ਦਾ ਇਸ਼ਮਾ ਅਵੇਲੇਬਲ ਹੀ ਹੈ ਨਾ ਯੋ ਪਦੀ ਬਾਜੋੜ ਕੇ ਦੇ ਗੋਲਡ ਫਰੈਸ਼ ਟ੍ਰੇਡਰ ਸੈਂਟਰ ਡਿਸਟ੍ਰਿਕਟ ਬਾਜੋੜ ਇਨਾਇਤ ਕਲੇ ਇਨਾਇਤ ਕਲੇ ਕੀ ਗੋਲਡ ਫਰੈਸ਼ ਸੈਂਟਰ ਦੇ ਦੀ ਸਰ ਗੋਰ ਜਮੁਗ ਦਾ ਇਸ਼ਮਾ ਤਮਾਮ ਪ੍ਰੋਡਕਟ ਮਿਲਾਵੇਗੀ ਔਰ ਦੀ ਸਰ ਸਰ ਚਿਕਮ ਦੇ

ਅੱਜ ਸਾਨੂੰ ਇਬਰਾਹਿਮ ਕੁੰਡੀ ਦਾ ਕੁੰਡੋ ਕੁੰਡਾ ਮੁਹੰਮਦ ਇਬਰਾਹਿਮ ਕੁੰਡੀ, ਫਰਹਾਨ ਉੱਲਾ ਕੁੰਡੀ, ਇਜ਼ਬੁੱਲਾ ਕੁੰਡੀ, ਰਮਜ਼ਾਨ ਕੁੰਡੀ ਔਰ ਸਲਮਾਨ ਸ਼ਾਇਰ ਇਬਰਾਹਿਮ ਗੁਲ ਇਬਰਾਹਿਮ ਮੁਹੰਮਦ ਇਬਰਾਹਿਮ ਸੇਬ ਛਾਲ ਦਾ ਸ਼ਹਿਰ ਤਬੀਅਤ ਸਦਾ ਕੁੰਡੋ ਕੋਟ ਚ ਰੰਗ ਦਾ ਸਦਾ ਬਸ ਅਲਾ ਦੇ ਮਹਿਫਲ ਸਦਾ ਦਸਿਆ ਬਾਦ ਲਰਾ ਚ ਤਾਸੁ ਦੇ ਮੁਰਾ ਪ੍ਰੋਗਰਾਮ ਅਰੋਪ ਮਹਿਫਲ ਸੁਰਤ ਚ ਡੇਰ ਡੇਰ ਮਨਨਾ ਮੈਂ ਰਸੂਮ ਹੂੰ ਦਬਕ ਕਲੀਨਾ ਰਸੂਮ ਦਾ ਗੋਂਟਿਆ ਹੋਟਲ ਅਲੀ ਰਾਜ਼ਾ ਸਾਹਿਬ ਮੈਂ ਪ੍ਰੋਗਰਾਮ ਸੁਣ ਰਹਾ ਹੂੰ ਮੇਰੇ ਸਾਥ ਉਮਰ ਆਯਾਦ ਵੀ ਹੈ ਸਲੀਮ ਕਟਖੇਲ ਗੁਲਬਰਾਮ ਰਮਵਾਲ ਅਖਤਰ ਜ਼ਮਾਨ ਤਵਾਗਰ ਗਲੀ ਸ਼ਾਜ਼ਾ ਛੋਟਾ ਸਦਫ ਬਹਰਾਲ ਲਿਕਾਈ ਦੇ ਡੇਰ ਕਮਜ਼ੋਰ ਦਾ ਮੈਂ ਰਸੂਮ ਹੂੰ ਖੋ ਦਾ ਨਾਮ ਬਾਂਧੇ ਦੇ ਸਹੀ ਨ ਪੈਰ ਬਹਰਾਲ ਲਿਸ਼ਕੀ ਕੋਸ਼ਿਸ਼ ਵਕਾ ਡੇਰ ਮੰਨਾ ਸਲਾਮੁਨਾ ਹਾਂ ਵਰਸੇ ਦੇ ਡੇਰ ਮੰਨਾ ਜਾਨਾਨ ਸਹਿਮਾ ਰਜ਼ਾ ਸਹਿਮਾ ਰਜ਼ਾ ਟਾਂਗਨਾ ਜਾਨਾਨ ਜਾਨ ਤਾਂ ਕਫਨ ਜੋੜ ਕਾ ਮਾਪ ਖੁਮਾਰੋ ਸਤਰਗੋ ਡੇਰ ਵਜਲੀ ਦੀ ਜਾਨਾਨਾ ਜਾਨ ਤਾਂ ਕਫਨ ਜੋੜ ਕਾ ਮਾਪ ਖੁਮਾਰੋ ਸਤਰਗੋ ਡੇਰ ਵਜਲੀ ਦੀਨਾ ਲਕਾ ਬਲਬਲ ਚ ਗੁਲ ਤਾੜੀ ਦਾਸ ਦਸਤਾਪ ਤਸਵੀਰ ਜ ਜੜਾ ਕੌਮਾ ਲਕਾ ਬਲਬਲ ਚ ਗੁਲ ਤਾੜੀ ਦਾਸ ਦਸਤਾਪ ਤਸਵੀਰ ਜ ਜੜਾ ਕੌਮਾ ਟਾਂਗਨਾ ਸਲਮਾ ਰਜ਼ਾ ਦੇ ਮੁਰਾ ਬਾਕਾਇਦਾ ਅਰਵਿਦੁਨ ਕੇ ਦਾ ਦੇਖ ਪਲੇ ਮੌਜੂਦ ਗਏ ਅਹਿਸਾਸ ਰਾ ਕਵਲੋ ਪ੍ਰੋਗਰਾਮ ਖੁਸ਼ਾਵਲੋ ਪ੍ਰੋਗਰਾਮ ਚ ਮੈਸੇਜ ਕਵਲੋ ਯੋ ਜਹਾਨ ਮਨਨਾ ਖਾਤਰ ਬੈਠੇ ਨੇ ਤਰਫਾ ਰਜ਼ਾ ਸੇਬ ਤਾਤਾ ਸਲੀਮ ਕੇ ਟਿਖੇ ਡਾਲੇ ਜਾਨਾਨ ਜਵੰਦੇ ਦੇ ਖੋ ਦਗਮ ਤੇਰੇ ਰਾਹ ਉਸਤਲੇ ਜਾਨਾਨ ਜਵੰਦੇ ਦੇ ਖੋ ਦਗਮ ਤੇਰੇ ਰਾਹ ਉਸਤਲੇ ਤੇਰੇ ਖੋ ਅਰ ਵਕਤ ਦਨ ਮਰ ਪ੍ਰੇ ਵਤਰ ਅਦਰਮੀ ਦ ਬਦਨ ਹਰ ਅੰਦਾਮ ਮੇ ਵਜ਼ੰਗਵੀ ਵਜ਼ੰਗਵੀ ਵਜ਼ੰਗਵੀ ਯਾਰ ਚਪਲਾਰ ਖੁਮਾਰ ਖੁਮਾਰ ਉਦੋ ਉਦਰ ਅਦਰਮੀ ਡੇਰ ਜ਼ਬਰਦਸਤ ਖਾਤਰ ਬੇਟੇ ਨੇ ਆਤਾ ਤਾ ਦੇ ਗੁਲਾਮ ਦੇਵਾਨਾ ਸੇਬ ਯੋ ਸ਼ੇਰ ਦਾ ਵਾਏ ਡੇਰ خلق ل جان سره بو دبکه ډیر خلق ل جان سره بو دبکه داسې چپلار و دو درازه ډیر خوشاله شیرنا دا شیرنا یو ار بیا زه خدا وای چې جانان ژوند د خود غم تیرې راوستلې تیرې خو هر وخت د نمر په پرې وتره درومي د بدن هر اندام می وزنګوي وزنګوي وزنګوي یار چې پلار خمار خمار و د و در درومي سلیم کټه خیال ته هډاله دا او ماته د هډاله کړ دې ډیر من خاطر بیٹنی سه عظمت استاد دا مسعود اور مسعود مارکیټ نا عظمت استاد علی زمان له طرفه دا غزل آر جی یوسف شاہ ته ډاله دا وای آر جی یوسف شاہ تا دا غزل ڈالی دا ډیر زیات خوشحالم وی دلبر راغلی بل خاص په ورج وی دا اختر راغلی وای چې تاسو خوا وای چې تا خواله امیش ل راغلم ل هر عالم می مرور راغلی بخت می بیدار وی خوشحالی وی ارخوا وی می خړ کور ته بختور راغلی ارخوا خوشبو وی امبرین فضا وی ل امبر معطر راغلی زړه می دردونه او زخمونه روح کلی ورل مرهم تا وی زل سر رغلی عظمت ملنگ دومرا بدبخت دومرا بخت کل لرم عظمت ملنگ دومرا بخت کل لرم شپیوی پا خوب چی دا منظر رغلی اچا موش خویه لکا پا ویشا دی پا خوب چی خسره عظمت استا کل باج شاسی پا خوب چی خودیری کسی سسپین چی دیو اچا اولو بحارا عظمت استا دیتا شایری تا سلام کو دیتا ملگیری تا سلام کو دیر دیر من نالا دی خوش آره آیا وای چې میں رضوان ہوں نور ایچ چې نه دلی کلی چې میں رضوان ہوں بارا رضوان گل اللہ دے بال درا خوشحال ڈے رمن آج تسلیم سلیم کٹی کھیل وائی تسلی زللا ورکوما چتا چتا نه یادوم لارا نہ ہیر نه چستا یادونا بیا یادونا بیا راشی تسلی زلتا ورکوما چتن را درمه لار رانه هیر نه چستا یادونه بیا راشي سمره قاتل خاموشی دا استاد تلو نرستو لکه پکلی کې جانانه چې وبارش دا سکشلی شیرونه
سلیم کې ټخیل چې زړه مې وایي چې بیا بیا وایا څومره قاتل خاموشي دستا د تلو نه رستو لکه په کلی کې جانانه چې وبا راشي ډېر خوشلی شعرونه سلیم کې ټخیل وایي دا د ډالې نزاکت لاله احمد علی نگار عبدالرحمن عرف ابا ته فرمان پهلوان ته جلندر ته سیف الله جی ته متی الله خان ته فیضان ته بندیوان ته شفیع الله دلسوز ته ابراهیم ته سید غلام موټروال ته عمریات ته رضوان موټروال ته او علی رحمان ته ډېره من ولی رحمان ته د ډبروال ډېره من سلیم کټی خیرا د تا شیرنا او د سرا آیا خان ابا خیل ملنګ او تامدی ملنګ بډی والدا هم د مش پروګرام اروي دوستانو عملی خان نعمت خیل د مش پروګرام اروي خوشی ډېره من عملی خان اورور الله دې آباد لره چرنګ بیماری نه خو وس شي ډېره مننه عزیز دوستانو خدیجہ تنہا خدیجہ تنہا چوئی میسج کر چاچو شو نائے سب کو سلام خدیجہ تنہا وائی چاچو شو دے نائستہ ٹول اور ویدن کو سلام خدیجہ تنہا ڈیر مننا